0: जिहड़ी कि रैबडो वायरस परिवार जिहड़ा एक वायरस का परिवार हुंदा है उहदे वल्लों इह फैलदी हैगी है। इहनूं आपां हाइड्रोफोबिया भी कहिंदे हैं। इह एक तरहां दी संचारी बीमारियां दी श्रेणी विच आउंदी है जो कि जंगली जानवरां या फिर जिहड़े अपने पालतू जानवर हुंदे आ कई उहनां दे कट्टण दे नाल फैलदी हैगी है। इह ज़्यादातर अफ्रीका अते दक्षण पूर्व एशिया दे कुझ हिस्सिआं विच देखी जांदी है। जे आपां इहदा एक डाटा देखिए ਤਾਂ ਪੂਰੇ ਵਿਸ਼ਵ ਦੇ ਵਿੱਚ 60,000 ਦੇ ਤਕਰੀਬਨ ਜਿਹੜੀਆਂ ਮੌਤਾਂ ਹੈਗੀਆਂ ਉਹ ਰੇਬੀਜ਼ ਦੇ ਕਾਰਨ ਹੁੰਦੀਆਂ ਹੈਗੀਆਂ। ਹਿੰਦੁਸਤਾਨ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 90 ਲੱਖ ਲੋਕ ਇਸ ਰੇਬੀਜ਼ ਤੋਂ ਜਾਂ ਜਿਵੇਂ ਕੁੱਤੇ ਦੇ ਜਾਂ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਪ੍ਰਭਾਵਿਤ ਹੁੰਦੇ ਹੈਗੇ। ਜੇ ਆਪਾਂ ਗੱਲ ਕਰੀਏ ਕਿ ਨਿਊਜ਼ੀਲੈਂਡ ਹੋ ਗਿਆ, ਜਿਵੇਂ ਆਸਟ੍ਰੇਲੀਆ ਹੋ ਗਿਆ, ਆਈਸਲੈਂਡ, ਤਾਈਵਾਨ, ਜਪਾਨ ਅਤੇ ਸਾਈਪਰਸ ਵਰਗੇ ਕਈ ਟਾਪੂ ਹੈਗੇ, ਇਹਨਾਂ ਵਿੱਚ ਰੇਬੀਜ਼ ਨਹੀਂ ਹੁੰਦਾ ਕਿਉਂਕਿ ਚਾਰੋਂ ਤਰਫ ਇਹ ਪਾਣੀ ਤੋਂ ਘਿਰੇ ਹੋਏ ਹੈ। ਇੱਥੇ ਰੇਬੀਜ਼ ਦਾ ਵਾਇਰਸ ਇਹ ਹੈ ਹੀ ਨਹੀਂ ਉੱਥੇ। ਇਹ ਇੱਕ ਤਰ੍ਹਾਂ ਦੀ ਜ਼ੂਨੋਟਿਕ ਬਿਮਾਰੀ ਹੈ। ਜ਼ੂਨੋਟਿਕ ਦਾ ਮਤਲਬ ਇਹ ਹੁੰਦਾ ਹੈ ਵੀ ਉਹ ਬਿਮਾਰੀ ਜਿਹੜੀ ਜਾਨਵਰਾਂ ਤੋਂ ਇਨਸਾਨ ਨੂੰ ਹੁੰਦੀ ਹੈਗੀ ਹੈ, ਇਸ ਲਈ ਇਸ ਤੋਂ ਬਚਾਵ ਕਰਨਾ ਬਹੁਤ ਜ਼ਰੂਰੀ ਹੈਗਾ।
1: ਡਾਕਟਰ ਸਾਹਿਬ, ਸਾਨੂੰ ਇਹ ਦੱਸੋ ਵੀ ਜਿਹੜਾ ਰੈਬੀਜ਼ ਹੈ ਇਹਦੇ ਮੁੱਖ ਕਾਰਨ ਕੀ ਨੇ? ਇੱਕ ਤਾਂ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਜਾਨਵਰ ਦੇ ਕੱਟਣ ਨਾਲ ਹੁੰਦਾ, ਇਹਦੇ ਹੋਰ ਵੀ ਕਾਰਨ ਨੇ?
0: ਜਿਹੜਾ ਰੇਬੀਜ਼ ਹੈ ਜੀ, ਇਹ ਜਾਨਵਰ ਦੇ ਕੱਟਣ ਦੇ ਨਾਲ ਹੀ ਹੁੰਦਾ ਹੈ। ਇਹ ਉਸ ਜਾਨਵਰ ਤੋਂ ਹੁੰਦਾ ਹੈ ਜਿਹਨੂੰ ਪਹਿਲਾਂ ਰੇਬੀਜ਼ ਦੀ ਇਨਫੈਕਸ਼ਨ ਹੋ ਚੁੱਕੀ ਹੈ, ਜਿਹਨੂੰ ਕਿਸੇ ਰੇਬੀਜ਼ ਵਾਲੇ ਜਾਨਵਰ ਨੇ ਕੱਟਿਆ ਹੈ ਅਤੇ ਉਹ ਰੇਬੀਜ਼ ਤੋਂ ਪ੍ਰਭਾਵਿਤ ਹੈ। ਜੇ ਉਹ ਜਾਨਵਰ ਕਿਸੇ ਇਨਸਾਨ ਨੂੰ ਜਾਂ ਕਿਸੇ ਹੋਰ ਵੀ ਜਾਨਵਰ ਨੂੰ ਕੱਟੂਗਾ ਤਾਂ ਉਹਨੂੰ ਰੇਬੀਜ਼ ਹੋਣ ਦਾ ਪੂਰਾ ਖਤਰਾ ਰਹਿੰਦਾ ਹੈਗਾ। ਜ਼ਿਆਦਾਤਰ ਕੀ ਹੁੰਦਾ ਕਿ ਦੋ ਤਰ੍ਹਾਂ ਦੇ ਜਾਨਵਰਾਂ ਤੋਂ ਇਹ ਰੇਬੀਜ਼ ਫੈਲਦਾ ਹੈਗਾ। ਇੱਕ ਤਾਂ ਖੇਤ ਦੇ ਜਾਨਵਰ, ਇੱਕ ਦੂਜੇ ਜਿਹੜੇ ਹੁੰਦੇ ਜੰਗਲ ਵਾਲੇ ਜਾਨਵਰ। ਖੇਤ ਦੇ ਜਾਨਵਰਾਂ ਵਿੱਚ ਆਉਣਗੇ ਕੁੱਤੇ ਆ ਜਾਣਗੇ, ਗਾਵਾਂ ਆ ਜਾਣਗੇ, ਘੋੜੇ, ਬੱਕਰੀਆਂ, ਖਰਗੋਸ਼, ਅਤੇ ਜੰਗਲੀ ਜਾਨਵਰ ਜਿਵੇਂ ਕਿ ਗਿੱਦੜ, ਚਮਗਾਦੜ, ਲੂੰਬੜੀ, ਲੱਕੜ ਬੱਗਾ, ਇਹ ਮੇਨ ਜਾਨਵਰ ਨੇ ਜਿਨ੍ਹਾਂ ਤੋਂ ਇਹ ਰੇਬੀਜ਼ ਇਨਫੈਕਸ਼ਨ ਹੋ ਸਕਦਾ ਹੈ, ਜਿਹੜੇ ਕਿ ਰੇਬੀਜ਼ ਤੋਂ ਪ੍ਰਭਾਵਿਤ ਹੋ ਸਕਦੇ ਨੇ। ਅਤੇ ਜੇ ਦੂਸਰੇ ਜਾਨਵਰ ਨੂੰ ਕੱਟਦੇ ਨੇ ਤਾਂ ਉਸ ਤੋਂ ਇਹ ਰੇਬੀਜ਼ ਹੋ ਸਕਦਾ ਹੈਗਾ।
1: ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਜਾਨਵਰਾਂ ਦੇ ਕੱਟਣ ਨਾਲ, ਜਿਵੇਂ ਕੁੱਤਾ ਹੈ, ਬਿੱਲੀ ਹੈ ਜਾਂ ਜੰਗਲੀ ਜਾਨਵਰ ਨੇ, ਜਿਨ੍ਹਾਂ ਦੇ ਕੱਟਣ ਕਰਕੇ ਇਹ ਬਿਮਾਰੀ ਹੋ ਸਕਦੀ ਹੈ ਅਤੇ ਇਹ ਬਿਮਾਰੀ ਇੱਕ ਵਾਇਰਸ ਦੁਆਰਾ ਜਿਹੜੀ ਹੈ ਫੈਲਦੀ ਹੈ, ਤਾਂ ਕੀ ਅਸੀਂ ਇਹ ਮੰਨੀਏ ਕਿ ਜਿਵੇਂ ਕਿ ਆਪਣੇ ਦੇਖੀਏ ਆਮ ਸਮਾਜ ਦੇ ਵਿੱਚ ਕੁੱਤਾ ਕੱਟਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ, ਵੀ ਕੁੱਤੇ ਅਕਸਰ ਚਾਹੇ ਉਹ ਪਾਲਤੂ ਹੋਵੇ ਚਾਹੇ ਉਹ ਆਪਣਾ ਸਟਰੀਟ ਡੋਗ ਹੋਵੇ, ਅਕਸਰ ਲੋਕਾਂ ਨੂੰ ਕੱਟ ਜਾਂਦੇ ਨੇ। ਹਰ ਕੁੱਤਾ ਜੇ ਕੱਟ ਜਾਂਦਾ ਤਾਂ ਕੀ ਇਹ ਰੈਬੀਜ਼ ਹੋ ਸਕਦੀ ਹੈ?
0: ਜੇ ਆਪਾਂ ਗੱਲ ਕਰੀਏ ਵੀ ਰੇਬੀਜ਼ ਹੈ, ਇਹ ਜ਼ਿਆਦਾਤਰ ਕੁੱਤੇ ਤੋਂ ਫੈਲਦਾ ਹੈ। ਹੁਣ ਇਹ ਨਹੀਂ ਹੈਗਾ ਵੀ ਜੇ ਤੁਹਾਨੂੰ ਕੁੱਤੇ ਨੇ ਕੱਟ ਲਿਆ ਤਾਂ ਤੁਹਾਨੂੰ ਰੇਬੀਜ਼ ਹੋ ਗਿਆ। ਰੇਬੀਜ਼ ਤਾਂ ਫੈਲੇਗਾ ਜੇ ਉਸ ਕੁੱਤੇ ਨੂੰ, ਉਹ ਕੁੱਤਾ ਜਿਹੜਾ ਹੈਗਾ ਉਹ ਰੇਬੀਜ਼ ਦੇ ਸਿਰ ਨੂੰ ਇਨਫੈਕਸ਼ਨ ਹੋਈ ਹੈ, ਤਾਂ ਹੀ ਉਹ ਇਨਫੈਕਸ਼ਨ ਅੱਗੇ ਫੈਲਾਏਗਾ। ਆਪਾਂ ਨੂੰ ਨਹੀਂ ਪਤਾ ਕਿ ਉਸਨੂੰ ਰੇਬੀਜ਼ ਹੈ ਜਾਂ ਨਹੀਂ, ਉਹ ਇਨਫੈਕਸ਼ਨ ਹੈ ਕਿ ਨਹੀਂ, ਇਹ ਬਹੁਤ ਮੁਸ਼ਕਿਲ ਹੈ ਉਸ ਟਾਈਮ 'ਤੇ ਜਾਣਨਾ। ਕੁਛ ਟੈਸਟਾਂ ਤੋਂ ਬਾਅਦ ਪਤਾ ਲੱਗ ਸਕਦਾ ਉਸ ਜਾਨਵਰ ਨੂੰ ਆਪਾਂ ਚੈੱਕ ਕਰ ਸਕਦੇ। ਇਸ ਲਈ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਵੀ ਜੇ ਆਪਾਂ ਨੂੰ ਕਿਸੇ ਜਾਨਵਰ ਨੇ ਕੱਟਿਆ, ਖਾਸ ਕਰਕੇ ਜੰਗਲੀ ਜਾਨਵਰ ਜਿਸ ਬਾਰੇ ਆਪਾਂ ਨੂੰ ਪਤਾ ਨਹੀਂ ਹੈ, ਆਪਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਵੀ ਇਹ ਰੇਬੀਜ਼ ਤੋਂ ਪ੍ਰਭਾਵਿਤ ਹੋ ਸਕਦਾ ਹੈ, ਤਾਂ ਤੁਰੰਤ ਆਪਾਂ ਨੂੰ ਉਹਦੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
1: ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਕੁੱਤੇ ਦੇ ਕੱਟਣ ਨਾਲ ਜ਼ਿਆਦਾਤਰ ਘਟਨਾਵਾਂ ਹੁੰਦੀਆਂ ਜਿਹੜੀਆਂ ਰੈਬੀਜ਼ ਦੇ ਹੋਣ ਦਾ ਖਤਰਾ ਬਣਿਆ ਰਹਿੰਦਾ ਵੀ ਜ਼ਰੂਰੀ ਨਹੀਂ ਉਹਦੇ ਕੱਟਣ ਕਰਕੇ ਹੋਵੇ, ਪਰ ਜਦੋਂ ਕਿਸੇ ਨੂੰ ਕੁੱਤਾ ਕੱਟ ਜਾਂਦਾ ਹੈ ਉਸ ਤੋਂ ਬਾਅਦ ਮਤਲਬ ਕਿੰਨੇ ਕੁ ਦਿਨਾਂ ਬਾਅਦ ਇਸ ਬਿਮਾਰੀ ਦੇ ਲੱਛਣ ਆਉਣ ਲੱਗਦੇ ਨੇ, ਸਾਨੂੰ ਇਹ ਦੱਸੋਗੇ?
0: ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਬੜੀ ਪੁੱਛੀ ਹੈ ਵੀ ਇਸ ਕਿਸੇ ਨੂੰ ਜਾਨਵਰ ਨੂੰ ਕੱਟਣ ਤੋਂ ਕਿੰਨੇ ਦਿਨ ਤੋਂ ਬਾਅਦ ਉਹਨੂੰ ਇਹ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈਗਾ। ਇਹਨੂੰ ਆਪਾਂ ਕਹਿੰਦੇ ਹੈਗੇ ਹਾਂ ਜੀ ਇੰਕੂਬੇਸ਼ਨ ਪੀਰੀਅਡ। ਤੋ ਹਰ ਬਿਮਾਰੀ ਦਾ ਇੰਕੂਬੇਸ਼ਨ ਪੀਰੀਅਡ ਜਿਹੜਾ ਹੈ ਉਹ ਅਲੱਗ ਅਲੱਗ ਹੁੰਦਾ ਹੈਗਾ। ਜਿਵੇਂ ਹੁਣ ਰੇਬੀਜ਼ ਦੀ ਗੱਲ ਕਰੀਏ, ਰੇਬੀਜ਼ ਦਾ ਜਿਹੜਾ ਇੰਕੂਬੇਸ਼ਨ ਪੀਰੀਅਡ ਹੈ ਕੁਛ ਹਫ਼ਤਿਆਂ ਤੋਂ ਲੈ ਕੇ 1 ਸਾਲ ਤੱਕ ਵੀ ਹੁੰਦਾ ਹੈਗਾ। ਵੀ ਜਿਹੜੇ ਆਪਾਂ ਨੂੰ ਲੱਛਣ ਹੈ ਉਹ ਜਿਹੜੇ ਹੈਗੇ ਆ 1 ਹਫ਼ਤੇ ਬਾਅਦ ਵੀ ਆ ਸਕਦੇ ਹੈ, ਉਹਨੂੰ 1 ਸਾਲ ਵੀ ਲੱਗ ਸਕਦਾ। ਜ਼ਿਆਦਾਤਰ ਹਫ਼ਤੇ ਤੋਂ ਲੈ ਕੇ 3 ਮਹੀਨੇ ਦੇ ਵਿੱਚ ਕੋਈ ਜਾਨਵਰ ਕੱਟੇ ਉਹਦੇ ਲੱਛਣ ਆ ਜਾਂਦੇ ਹੈਗੇ ਆ। ਇਸ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਟਾਈਮਲੀ ਆਪਾਂ ਡਾਕਟਰੀ ਸਹਾਇਤਾ ਲਈ ਜਾਵੇ।
1: ਤੁਸੀਂ ਕਿਹਾ ਕਿ ਇਹਨਾਂ ਦੇ ਵਿੱਚ ਟਾਈਮ ਮਤਲਬ 1 ਹਫ਼ਤੇ ਤੋਂ ਲੈ ਕੇ 3 ਮਹੀਨਿਆਂ ਤੱਕ ਅਤੇ ਕਈ ਵਾਰੀ 1 ਸਾਲ ਤੱਕ ਵੀ ਹੋ ਸਕਦਾ, ਅਤੇ ਇਹਦੀ ਵਜ੍ਹਾ ਕੀ ਹੈ ਕਿ ਇਹ ਵੀ ਕੁੱਤੇ ਨੇ ਕਿਸ ਜਗ੍ਹਾ ਦੇ ਉੱਤੇ ਕੱਟਿਆ ਜਾਂ ਕਿੰਨਾ ਡੂੰਘਾ ਕੱਟਿਆ ਜਾਂ ਕਿੰਨਾ ਹਲਕਾ ਕੱਟਿਆ, ਇਸ ਚੀਜ਼ ਦੇ ਉੱਤੇ ਵੀ ਇਹ ਨਿਰਭਰ ਕਰਦਾ?
0: ਬਹੁਤ ਨਿਰਭਰ ਕਰਦਾ ਵੀ ਉਹ ਉਸ ਜਾਨਵਰ ਦਾ ਵਾਇਰਸ ਲੋਡ ਕਿੰਨਾ ਹੈ, ਕਿ ਉਹਨੂੰ ਜਿਹੜੀ ਬਿਮਾਰੀ ਹੈ ਉਹ ਥੋੜ੍ਹੇ ਲੈਵਲ ਦੀ ਹੈ ਕਿ ਬਹੁਤ ਜ਼ਿਆਦਾ ਲੈਵਲ ਦੀ ਹੈ। ਜੇ ਉਹ ਜਾਨਵਰ ਬਹੁਤ ਜ਼ਿਆਦਾ ਸੰਕ੍ਰਮਿਤ ਹੈ, ਯਾਨੀ ਕਿ ਉਹਦੇ ਵਿੱਚ ਪਾਗਲਪਨ ਜ਼ਿਆਦਾ ਹੈ, ਫਿਰ ਡਿਪੈਂਡ ਕਰਦਾ ਕਿ ਤੁਹਾਨੂੰ ਉਹਨੇ ਕਿੱਥੇ ਕੱਟਿਆ, ਉਹਦੇ ਲੋਕੇਸ਼ਨ। ਜੇ ਤੁਹਾਨੂੰ ਉਹ ਤੁਹਾਡੇ ਬ੍ਰੇਨ ਦੇ ਆਸੇ ਪਾਸੇ, ਤੁਹਾਡੇ ਜਿਵੇਂ ਕੰਧੇ ਦੇ ਉੱਪਰ, ਤੁਹਾਡੇ ਹੱਥ 'ਤੇ ਜਾਂ ਤੁਹਾਡੇ ਗਰਦਨ ਦੇ ਉੱਪਰ ਕੱਟਦਾ ਹੈ ਤਾਂ ਉਹ ਰੇਬੀਜ਼ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ, ਕਿਉਂਕਿ ਜਿਹੜੀ ਰੇਬੀਜ਼ ਦੀ ਬਿਮਾਰੀ ਹੈ ਉਹ ਬ੍ਰੇਨ ਦੀ ਬਿਮਾਰੀ ਹੈ। ਜਿਹੜੀ ਵਾਇਰਸ ਹੈਗਾ ਉਹ ਤੁਹਾਡੇ ਜਿਹੜਾ ਸੈਂਟਰਲ ਨਰਵਸ ਸਿਸਟਮ, ਜਿਹੜੇ ਬ੍ਰੇਨ ਦੀ ਜਿਹੜੀ ਨਸਾਂ ਹੈਗੀਆਂ ਉਹਨੂੰ ਪ੍ਰਭਾਵਿਤ ਕਰਦੀ ਹੈ। ਫਿਰ ਹੁਣੇ ਮੈਂ ਗੱਲ ਕੀਤੀ ਦੂਸਰੀ ਅਮਾਊਂਟ ਆਫ ਵਾਇਰਸ, ਯਾਨੀ ਕਿ ਜਿਹੜਾ ਵਾਇਰਸ ਦਾ ਲੋਡ ਕਿੰਨਾ ਹੈ। ਜੇ ਉਹ ਕੁੱਤੇ ਵਿੱਚ ਵਾਇਰਸ ਦਾ ਲੋਡ ਘੱਟ ਹੈ ਤਾਂ ਇਨਫੈਕਸ਼ਨ ਹੌਲੀ ਹੌਲੀ ਫੈਲੇਗੀ, ਟਾਈਮ ਲਏਗੀ। ਜੇ ਜ਼ਿਆਦਾ ਹੈ ਤਾਂ ਉਹ ਜਲਦੀ ਫੈਲੇਗੀ। ਫਿਰ ਡਿਪੈਂਡ ਕਰਦਾ ਵੀ ਜਿਹੜੀ ਜਗ੍ਹਾ 'ਤੇ ਉਹਨੂੰ ਕੱਟਿਆ ਉਸ ਜਗ੍ਹਾ 'ਤੇ ਜਿਹੜੀ ਹੁਣ ਨਸਾਂ ਦੀ ਗੱਲ ਕੀਤੀ, ਸਪਲਾਈ ਕਿਵੇਂ ਹੈ। ਜੇ ਉਸ ਜਗ੍ਹਾ 'ਤੇ

0: ਉਹਦੀ ਇੱਕ ਆਪਣੀ ਕੀਮਤ ਹੈ, ਉਹਦੀ ਆਪਣੀ ਇੰਪੋਰਟੈਂਸ ਵੈਲਿਊ ਹੈਗੀ ਹੈ, ਉਹਦੇ ਵਾਸਤੇ ਵੀ ਇੱਕ ਇੰਜੈਕਸ਼ਨਸ ਹੁੰਦੇ ਨੇ ਜਿਹੜਾ ਕਿ ਜਿਹੜੇ ਜਾਨਵਰਾਂ ਦੇ ਵੈਟਰਨਰੀ ਡਾਕਟਰ ਹੈ ਉਹਨਾਂ ਨੂੰ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ।
1: ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹਦੇ ਇਲਾਜ ਬਾਰੇ ਗੱਲ ਕਰਦੇ ਹੋਏ ਦੱਸਿਆ ਹੈ ਕਿ ਇਹ 'ਚ ਜਿਹੜੇ ਇੰਜੈਕਸ਼ਨ ਲੱਗਦੇ ਨੇ, ਜਿਹਦੇ 'ਚ ਤੁਸੀਂ ਇਹ ਕਿਹਾ ਕਿ 14 ਦਿਨ ਤੱਕ ਵੀ ਇੰਜੈਕਸ਼ਨ ਲੱਗ ਸਕਦੇ ਨੇ, 14 ਜਾਂ 28 ਦਿਨ ਤੱਕ ਹੋ ਸਕਦੇ ਆ, ਤਾਂ ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਮਤਲਬ ਸਪਸ਼ਟ ਤੌਰ 'ਤੇ ਦੱਸੋ ਕਿ ਇਹ ਇੰਜੈਕਸ਼ਨਾਂ ਦਾ ਕੀ ਹੈ। ਕਈ ਵਾਰ ਲੋਕ ਇਹ ਕੋਰਸ ਪੂਰਾ ਨਹੀਂ ਕਰਦੇ ਤਾਂ।
0: ਦੇਖੋ ਜੀ, ਕੋਈ ਵੀ ਇਮਿਊਨਾਈਜੇਸ਼ਨ, ਕੋਈ ਵੀ ਆਪਾਂ ਜੋ ਟੀਕਾਕਰਨ ਕਰਨੇ ਆ ਉਹਦਾ ਕੋਰਸ ਪੂਰਾ ਲੈਣਾ ਚਾਹੀਦਾ ਹੈਗਾ। 2 ਤਰ੍ਹਾਂ ਦੇ ਇੰਜੈਕਸ਼ਨਸ ਆਉਂਦੇ ਆ, ਇੱਕ ਤਾਂ ਹੁੰਦੇ IM, ਯਾਨੀ ਕਿ ਆਪਣੇ ਮਾਸਪੇਸ਼ੀਆਂ ਦੇ ਵਿੱਚ ਸਿੱਧਾ ਇੰਜੈਕਸ਼ਨ ਲੱਗਦਾ ਹੈਗਾ, ਉਹਦਾ ਜਿਹੜਾ ਕੋਰਸ ਹੁੰਦਾ ਹੈਗਾ 4 ਇੰਜੈਕਸ਼ਨਸ ਵੀ ਲੱਗਦੇ ਆ ਅਤੇ 5 ਵੀ ਲੱਗਦੇ ਆ। ਜ਼ਿਆਦਾਤਰ ਜਿਹੜਾ ਹੁਣ ਲੇਟੈਸਟ ਗਾਈਡਲਾਈਨ ਜਿਹੜੀ ਆਈ ਹੈ ਉਹਦੇ ਵਿੱਚ 03714, ਯਾਨੀ ਕਿ 14 ਦਿਨਾਂ ਦੇ ਵਿੱਚ 4 ਇੰਜੈਕਸ਼ਨ ਲੱਗਦੇ ਆ, ਅਤੇ 5ਵਾਂ ਇੰਜੈਕਸ਼ਨ ਕਿਸੇ ਕਿਸੇ ਪੇਸ਼ੈਂਟ ਦੇ ਵਿੱਚ 28ਵੇਂ ਦਿਨ ਲਗਾਇਆ ਜਾਂਦਾ ਹੈਗਾ, ਉਹ ਦੇਖਣ 'ਤੇ ਵੀ ਜਿਹੜਾ ਉਹਨੂੰ ਕੋਈ ਹੋਰ ਘਾਤਕ ਪਹਿਲਾਂ ਦੇ ਕੋਈ ਬਿਮਾਰੀ ਤਾਂ ਨਹੀਂ, ਜਿਵੇਂ ਕਿ ਸਮਝ ਲਓ ਕਿਸੇ ਨੂੰ ਕੋਈ ਕੈਂਸਰ ਦੀ ਬਿਮਾਰੀ ਹੈਗੀ ਹੈ, ਜਿਵੇਂ ਕਿਸੇ ਨੂੰ ਕੋਈ HIV ਦਾ ਰੋਗ ਚੱਲ ਰਿਹਾ ਹੈਗਾ, ਜਾਂ ਕਿਸੇ ਨੂੰ ਕੋਈ ਕਿਡਨੀ ਫੇਲ ਹੋਈ ਹੈਗੀ ਹੈ, ਇਹਨੂੰ ਕਹਿੰਦੇ ਆਪਾਂ ਇਮਿਊਨੋ ਕੰਪਰੋਮਾਈਜ਼ ਬਿਮਾਰੀਆਂ, ਜਿਹਦਾ ਕਿ ਲੰਬਾ ਇਲਾਜ ਚੱਲ ਰਿਹਾ ਹੈਗਾ, ਉਹਦੀ ਜਿਹੜੀ ਕੀਟਾਣੂਆਂ ਤੋਂ ਲੜਨ ਦੀ ਸ਼ਕਤੀ, ਜਿਹੜੀ ਇਮਿਊਨਿਟੀ ਥੋੜ੍ਹੀ ਲੋਅ ਹੁੰਦੀ ਹੈ, ਤਾਂ ਉਸ ਕੇਸ ਵਿੱਚ ਆਪਾਂ 5ਵਾਂ ਇੰਜੈਕਸ਼ਨ ਦਿੱਤਾ ਜਾਂਦਾ। ਜ਼ਿਆਦਾਤਰ ਇਹ 4 ਇੰਜੈਕਸ਼ਨ ਹੀ ਦੇਣੇ ਹੁੰਦੇ ਹੈਗੇ, ਇਹਦਾ ਪੂਰਾ ਕੋਰਸ ਲੈਣਾ ਚਾਹੀਦਾ ਹੈਗਾ। ਇੱਕ ਹੋਰ ਰੈਜਮਨ ਵੀ ਆਉਂਦੀ ਹੈਗੀ ਹੈ ਜਿਹਨੂੰ ਕਹਿੰਦੇ ਆਪਾਂ ਇੰਟਰਾਡਰਮਲ ਇੰਜੈਕਸ਼ਨ, ਯਾਨੀ ਕਿ ਚਮੜੀ ਦੇ ਉੱਪਰ ਇੰਜੈਕਸ਼ਨ ਲੱਗਦਾ, ਜਿਹੜਾ ਕਿ ਪਹਿਲਾਂ ਲੱਗਦਾ ਹੁੰਦਾ ਸੀਗਾ, ਉਹ ਵੀ ਇੱਕ ਕੋਰਸ ਹੈਗਾ, ਉਹ ਵੀ ਲੱਗਦਾ, ਉਹ 2 ਜਗ੍ਹਾ 'ਤੇ ਲੱਗਦਾ, ਉਹ 3 ਵਾਰ ਡਾਕਟਰ ਦੇ ਕੋਲ ਜਾਣਾ ਪੈਂਦਾ ਹੈਗਾ, ਉਹ ਸਮਝ ਲਓ ਵੀ ਜਿਵੇਂ ਅੱਜ ਲੱਗ ਗਿਆ ਫਿਰ 3ਜੇ ਦਿਨ ਅਤੇ 7ਵੇਂ ਦਿਨ, ਉਹ 2 ਜਗ੍ਹਾ 'ਤੇ ਇੰਜੈਕਸ਼ਨ ਲੱਗਦਾ, ਉਹਦੀ ਡੋਜ਼ ਵੀ ਘੱਟ ਲੱਗਦੀ ਹੈ, ਪਰ ਉਹ ਟ੍ਰੇਨਡ ਸੈਂਟਰਸ ਦੇ ਵਿੱਚ, ਸਰਕਾਰੀ ਟ੍ਰੇਨਡ ਜਿਹੜੇ ਸੈਂਟਰਸ ਹੈਗੇ ਆ, ਜਿਹੜੇ ਕਿ ਇਹਦੇ ਵਾਸਤੇ ਆਥੋਰਾਈਜ਼ ਹੈਗਾ, ਉੱਥੇ ਲੱਗਦਾ ਹੈਗਾ। ਫਿਰ ਇੱਕ ਚੀਜ਼ ਹੋਰ ਹੁੰਦੀ ਹੈ, ਇਹਦੇ ਵਿੱਚ ਇੱਕ ਇਮਿਊਨੋਗਲੋਬਲਿਨ ਇੰਜੈਕਸ਼ਨ ਵੀ ਆਪਾਂ ਦਿੰਦੇ ਹੈਗੇ ਆ, ਉਹ ਜਿਹੜਾ ਕੈਟੇਗਰੀ 3 ਵਾਲਾ ਜਿਹੜਾ ਪੇਸ਼ੈਂਟ ਹੁੰਦਾ, ਜਿਹਨੂੰ ਮੈਂ ਦੱਸਿਆ ਵੀ ਜਿਹ 'ਚ ਖੂਨ ਨਿਕਲ ਗਿਆ, ਉਹਦੇ ਵਿੱਚ ਇਮਿਊਨੋਗਲੋਬਲ ਵੀ ਲੱਗਦਾ ਹੈਗਾ, ਉਹ ਵੀ ਇੱਕ ਟ੍ਰੇਨਡ ਸੈਂਟਰ। ਅੱਜ ਕੱਲ੍ਹ ਦਿੱਲੀ ਦੀ ਜੇ ਆਪਾਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕਾਫੀ ਸਰਕਾਰੀ ਹੋਸਪਿਟਲ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਇੰਜੈਕਸ਼ਨ ਫ੍ਰੀ ਆਫ ਕੋਸਟ ਅਵੇਲੇਬਲ ਹੈਗਾ, ਅਤੇ ਉਹ ਵੀ ਜਾ ਕੇ ਆਪਾਂ ਨੂੰ ਤੁਰੰਤ ਲਵਾਉਣਾ ਚਾਹੀਦਾ। ਉਹ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹਾਂ, ਅਸੀਂ ਉਸਦੀ ਡੋਜ਼ ਬਣਾ ਕੇ ਲਿਖੀ ਜਾਂਦੀ ਹੈ, ਉਹਨੂੰ ਰੈਫਰ ਕੀਤਾ ਜਾਂਦਾ ਹੈ, ਅਤੇ ਉਹ ਜਿਹੜਾ ਇੰਜੈਕਸ਼ਨ ਹੈਗਾ ਦੂਸਰਾ, ਉਹ ਯਾਨੀ ਕਿ ਜਿਹੜੀ ਜਿਸ ਦਿਨ ਕੁੱਤੇ ਨੇ ਕੱਟਿਆ ਹੈ ਉਸ ਤੋਂ ਲੈ ਕੇ 7ਵੇਂ ਦਿਨ ਦੇ ਵਿੱਚ ਜਦੋਂ ਮਰਜ਼ੀ ਲਵਾਇਆ ਜਾ ਸਕਦਾ। ਸੋ ਵੈਕਸੀਨ ਇੱਕ ਅਲੱਗ ਚੀਜ਼ ਹੈ, ਜਿਹੜਾ ਇਮਿਊਨੋਗਲੋਬਲਿਨ ਇੰਜੈਕਸ਼ਨ ਹੈਗਾ ਉਹ ਇੱਕ ਅਲੱਗ ਚੀਜ਼ ਹੈਗੀ ਹੈ, ਤਾਂ ਦੋਨਾਂ ਦੀ ਇਮਿਊਨਿਟੀ ਜਿਹੜੀ ਹੈ ਅਲੱਗ ਅਲੱਗ ਤਰੀਕੇ ਨਾਲ ਪਲੇ ਕਰਦੇ ਹੈਗੇ, ਅਤੇ ਇਹ ਦੋਨੇ ਇੰਜੈਕਸ਼ਨ ਲਵਾਉਣੇ ਚਾਹੀਦੇ ਹੈਗੇ।
1: ਅੱਛਾ ਡਾਕਟਰ ਨਵਨੀਤ ਸਿੰਘ ਗਿੱਲ ਜੀ, ਅੱਜ ਤੁਸੀਂ ਸਾਨੂੰ ਰੈਬੀਜ਼ ਬਾਰੇ ਦੱਸਿਆ ਕਿ ਰੈਬੀਜ਼ ਦੀ ਬਿਮਾਰੀ ਹੈ ਕੀ, ਇਹਦੇ ਕੀ ਕਾਰਨ ਨੇ ਅਤੇ ਕੀ ਇਹਦੇ ਲੱਛਣ ਨੇ, ਇਹ ਤੋਂ ਕਿਸ ਤਰ੍ਹਾਂ ਬਚਿਆ ਜਾਂਦਾ, ਜੇਕਰ ਕਿਸੇ ਨੂੰ ਕੋਈ ਜਾਨਵਰ, ਕੁੱਤਾ ਜਾਂ ਬਿੱਲੀ ਜਾਂ ਕੋਈ ਹੋਰ ਜਾਨਵਰ ਕੱਟ ਜਾਂਦਾ, ਉਹਨੂੰ ਕੀ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਨੇ ਅਤੇ ਕਿਸ ਤਰ੍ਹਾਂ ਮਤਲਬ ਇਲਾਜ ਕਰਾਉਣਾ ਚਾਹੀਦਾ, ਜਿਹਦੇ ਵਿੱਚ ਤੁਸੀਂ ਮੁੱਖ ਗੱਲਾਂ ਦੱਸੀਆਂ ਕਿ ਸਭ ਤੋਂ ਪਹਿਲਾਂ 15 ਮਿੰਟ ਤੱਕ ਆਪਣੇ ਜ਼ਖਮ ਨੂੰ ਜਿਹੜਾ ਹੈ ਸਾਬਣ ਨਾਲ ਧੋਣਾ ਚਾਹੀਦਾ, ਉਸ ਤੋਂ ਬਾਅਦ ਜੋ ਡਾਕਟਰ ਜਿਸ ਤਰੀਕੇ ਦੇ ਨਾਲ ਇੰਜੈਕਸ਼ਨ ਲਾਉਂਦਾ ਤਾਂ ਉਹਨੂੰ ਆਪਣਾ ਉਹ ਕੋਰਸ ਪੂਰਾ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜਿਹੜਾ ਹੈ ਆਮ ਵਿਅਕਤੀ ਨੂੰ ਇਹਦਾ ਜਿਹੜਾ ਬਚਾਅ ਦੇ ਲਈ ਜਿਹੜਾ ਇਹਦੀ ਵੈਕਸੀਨ ਦੇ ਇੰਜੈਕਸ਼ਨ ਜੋ ਲਗਵਾ ਲੈਣੇ ਚਾਹੀਦੇ ਆ, ਅਤੇ ਖਾਸ ਕਰਕੇ ਜਿਹੜੇ ਜਾਨਵਰਾਂ ਨੂੰ ਪਾਲਦੇ ਨੇ, ਕੁੱਤਾ ਪਾਲਦੇ ਆ, ਬਿੱਲੀ ਪਾਲਦੇ ਆ, ਅਤੇ ਉਹਨਾਂ ਨੂੰ ਨਾਲ ਨਾਲ ਜਾਨਵਰਾਂ ਦੇ ਵੀ ਵੈਕਸੀਨ ਜਿਹੜੀ ਹੈ ਰੈਬੀਜ਼ ਦੀ ਲਗਵਾਉਣਾ ਬਹੁਤ ਜ਼ਰੂਰੀ। ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਤੁਸੀਂ ਸੁਣ ਰਹੇ ਸੀ ਸਿਹਤ ਸੰਭਾਲ ਲੜੀ ਹੇਠ ਰੈਬੀਜ਼ ਕਾਰਨ ਇਲਾਜ ਅਤੇ ਬਚਾਅ ਵਿਸ਼ੇ 'ਤੇ ਡਾਕਟਰ ਨਵਨੀਤ ਸਿੰਘ ਗਿੱਲ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਲਵਿੰਦਰ ਸਿੰਘ। ਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।

0: ਦੀ ਕਾਰਵਾਈ ਵੀ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 12 ਵਜੇ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪ੍ਰਸ਼ਨਕਾਲ ਸ਼ੁਰੂ ਕੀਤਾ। ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪਹਾੜਾਂ ਤੇ ਸਰਹੱਦਾਂ ਤੇ ਸੈਰ ਸਪਾਟਾ ਬੁਨਿਆਦੀ ਢਾਂਚੇ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਉਨਾਂ ਕਿਹਾ ਕਿ ਕੇਂਦਰ ਨੇ ਸੁਬਿਆਂ ਨੂੰ ਸਾਰੇ ਪ੍ਰਮੁੱਖ ਸਾਹਸੀ ਸੈਰ ਸਪਾਟਾ ਦੀਆਂ ਥਾਵਾਂ ਤੇ ਸਿਹਤ ਤੇ ਸੁਰੱਖਿਆ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਏ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਉਨਾਂ ਦੇ ਮੰਤਰਾਲੇ ਨੇ ਸੁਬਿਆਂ ਨੂੰ ਐਮਰਜੈਂਸੀ ਦੀ ਸਥਿਤੀ ਚ ਲੋੜੀਂਦੀ ਡਾਕਟਰੀ ਤਿਆਰੀ, ਜ਼ਰੂਰੀ ਸਾਵਧਾਨੀਆਂ ਤੇ ਸਮੇਂ ਸਿਰ ਨਿਕਾਸੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਕ ਤਾਲਮੇਲ ਵਾਲਾ ਗ੍ਰਿਡ ਸਿਸਟਮ ਵਿਕਸਿਤ ਕਰਨ ਦੀ ਸਲਾਹ ਵੀ ਦਿੱਤੀ ਏ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਹਸੀ ਸੈਰ ਸਪਾਟਾ ਸਥਾਨਾਂ ਤੇ ਸੈਲਾਨੀਆਂ ਦੀ ਸੁਰੱਖਿਆ ਲਈ ਸੁਰੱਖਿਆ ਪ੍ਰੋਟੋਕਾਲ ਵੀ ਜਾਰੀ ਕੀਤੇ ਨੇ। ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਅਦਾਲਤਾਂ ਚ ਖਾਲੀ ਅਸਾਮੀਆਂ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੀ ਨਾਅਰੇਬਾਜ਼ੀ ਜਾਰੀ ਰੱਖੀ। ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਮੰਤਰੀਆਂ ਨੇ ਵੱਖ ਵੱਖ ਦਸਤਾਵੇਜ਼ ਮੇਜ਼ ਤੇ ਰੱਖੇ। ਵਣਜ ਉਦਯੋਗ ਤੇ ਰਸਾਇਣ ਤੇ ਖਾਦਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਵੀ ਰਿਪੋਰਟ ਸਦਨ ਚ ਪੇਸ਼ ਕੀਤੀ। ਇਸ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਿਫਰ ਕਾਲ ਸ਼ੁਰੂ ਕੀਤਾ, ਜਿਸ ਦੌਰਾਨ ਕੁਝ ਮੈਂਬਰਾਂ ਨੇ ਮਹੱਤਵਪੂਰਨ ਮੁੱਦੇ ਉਠਾਏ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਦਨ ਦੇ ਹਰੇਕ ਮੈਂਬਰ ਤੋਂ ਉਮੀਦ ਕੀਤੀ ਜਾਂਦੀ ਏ ਕਿ ਉਹ ਮਰਿਆਦਾ ਬਣਾਈ ਰੱਖਣ ਤੇ ਸਬੰਧਤ ਵਿਸ਼ਿਆਂ ਤੇ ਹੀ ਬੋਲਣ।
1: जब काउंसिल की बैठक चल रही हो, कोई भी इस प्रकार की अव्यवस्था, शोरगुल या किसी अन्य तरीके से इस अव्यवस्थित तरीके से बोलते समय किसी अन्य सदस्य के बीच में बाधा नहीं डालेगा।
0: प्रधानमंत्री नरेंद्र मोदी ने कहा है कि भारत में कहानी सुनाने की एक अमीर रवायत है, रचनात्मकता प्रतिभा की एक बड़ी संभावना है। इसका लाभ भारत में एक आलमी समग्री सृजन केंद्र ਬਣਾਉਣ ਲਈ ਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨਾਂ ਨੇ ਕੱਲ ਨਵੀਂ ਦਿੱਲੀ ਚ ਨੈਟਫਲਿਕਸ ਦੇ ਸਹਿ ਮੁੱਖ ਕਾਰਜਕਾਰੀ ਅਧਿਕਾਰੀ ਟੇਟ ਸਾਡੋਸ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,
2: हम एक साथ मिलकर क्रिएट ऑन इंडिया मूवमेंट की शुरुआत करें। हम भारत से जुड़ी स्टोरीज को, भारत की संस्कृति को, भारत के हेरिटेज और ट्रेडिशंस को पूरी दुनिया से शेयर करें। आप ऐसा कंटेंट क्रिएट करिए जो आपके साथ ही भारत को भी ज्यादा से ज्यादा लाइक्स दे, और इसके लिए हमें ग्लोबल ऑडियंस को भी एंगेज करना होगा, दुनिया के नौजवानों के साथ जुड़ना होगा। आज पूरी दुनिया में लोग भारत के बारे में जानना।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਟੈਰੀਟੋਰੀਅਲ ਆਰਮੀ ਤੇ ਕੇਂਦਰਿਤ ਕਰਦਿਆਂ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਟੈਰੀਟੋਰੀਅਲ ਆਰਮੀ ਦੇ ਹੁਕਮ, ਭੂਮਿਕਾ ਤੇ ਮੁੱਖ ਪ੍ਰਾਪਤੀਆਂ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ। ਜਨਾ ਬਲ ਨੂੰ ਹੋਰ ਮਜ਼ਬੂਤ ਕਰਨ ਤੇ ਇਸ ਦੀ ਸਮੁੱਚੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਸੁਝਾਅ ਦਿੱਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਟੈਰੀਟੋਰੀਅਲ ਆਲਮੀ ਨਾਗਰਿਕ ਸਿਪਾਹੀ ਸੰਕਲਪ ਦਾ ਇਕ ਜਿਉਂਦਾ ਚਾਕਦਾ ਸਬੂਤ ਹੈ। ਉਨਾਂ ਕਿਹਾ, ਜਦੋਂ ਇਸ ਦੇ ਮੈਂਬਰ ਨਾਗਰਿਕ ਕੰਮ ਚ ਸ਼ਾਮਲ ਹੁੰਦੇ ਨੇ ਤਾਂ ਉਹ ਇਕੋ ਸਮੇਂ ਸਰਹੱਦਾਂ ਦੀ ਰਾਖੀ ਤੇ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਲਈ ਵਰਦੀ ਪਾਉਂਦੇ ਨੇ। ਉਨਾਂ ਕਿਹਾ ਕਿ ਟੈਰੀਟੋਰੀਅਲ ਆਰਮੀ ਚ ਲਗਭਗ 44,400 ਕਰਮਚਾਰੀ, 59 ਵੱਖ ਵੱਖ ਇਕਾਈਆਂ ਸ਼ਾਮਲ ਨੇ ਜੋ ਕੁਦਰਤੀ ਆਫ਼ਤ ਦੌਰਾਨ ਤੁਰੰਤ ਰਾਹਤ ਤੇ ਸਹਾਇਤਾ ਪ੍ਰਦਾਨ ਕਰਦੀਆਂ ਨੇ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹੈ ਕਿ ਪ੍ਰਧਾਨ ਮੰਤਰੀ ਸੁਰਿਆ ਘਰ ਮੁਫ਼ਤ ਬਿਜਲੀ ਯੋਜਨਾ ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਐ। ਨਵੀਂ ਦਿੱਲੀ ਚ CII ਅੰਤਰਰਾਸ਼ਟਰੀ ਊਰਜਾ ਕਾਨਫਰੰਸ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨਾਂ ਦਸਿਆ ਕਿ ਇਸ ਮੌਕੇ 19 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਨੇ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 12 ਲੱਖ ਤੋਂ ਵੱਧ ਪਰਿਵਾਰਾਂ ਨੇ ਵਾਧੂ ਬਿਜਲੀ ਵੇਚ ਕੇ 421 ਕਰੋੜ ਰੁਪਏ ਕਮਾਏ ਨੇ। ਉਨਾਂ ਕਿਹਾ ਕਿ ਦੇਸ਼ 2030 ਤੱਕ 500 ਗੀਗਾਵਾਟ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ। ਉਨਾਂ ਨੇ ਉਦਯੋਗ ਨਾਲ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਨਜ਼ਦੀਕੀ ਗੱਲਬਾਤ ਬਣਾਈ ਰੱਖਣ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਸਿਲ 11 ਸੁਰੰਗ ਬਚਾਅ ਕਾਰਜ ਦੌਰਾਨ 12 ਖਨਨ ਮਜ਼ਦੂਰਾਂ ਨੂੰ ਉਨ੍ਹਾਂ ਦੀ ਅਸਾਧਾਰਨ ਹਿੰਮਤ ਤੇ ਨਿਸਵਾਰਥ ਸੇਵਾ ਲਈ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤੈ। ਨਵੀਂ ਦਿੱਲੀ ਚ ਹੋਏ ਸਮਾਰੋਹ ਚ ਸੜਕ ਆਵਾਜਾਈ ਤੇ ਰਾਜਮਾਰਗ ਰਾਜ ਮੰਤਰੀ ਹਰਸ਼ ਮਲਹੋਤਰਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੁਦ ਰਹੇ। ਇਸ ਮੌਕੇ ਬੋਲਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਸਿਲ 11 ਸੁਰੰਗ ਢਹਿਣ ਦੇ ਹਾਲੀ ਦੇ ਸਾਲਾਂ ਚ ਸਭ ਤੋਂ ਚੁਣੌਤੀਪੁਰਨ ਬਚਾਅ ਕਾਰਜਾਂ ਵਿਚੋਂ ਇਕ ਸੀ। लोकसभा स्पीकर ओम बिरला ने आज साबका विदेश मंत्री सुषमा स्वराज को उनकी बरसी से श्रद्धांजलि भेंट की। एक सोशल मीडिया पोस्ट में श्री बिरला ने कहा कि वह अपनी भाषण कला संवेदनशील लीडरशिप